ਕੋਈ ਅਸਾ ਫਾ ਅਫਰੀਕਾਨਨ ਕਮ ਦੂਰ ਸੀ ਕਿਰੋ ਬਸ ਮਨ ਬਬੀਰ ਮਨਾਏ ਮਸਤ ਖੋਮ ਦਸ ਮਾਉ ਤੇ ਫੇਰ ਤਰ ਹਲਾ ਤਨੁਰੇ ਕਿ ਖੋਮਾਨ ਉਹ ਦੂਰ ਸਮ ਕਿਰੋ ਦਸ ਮ ਪੇਕ ਕਿਰੋ